ਦੀ ਜਿੱਤ ਸੇਵਿਆ ਸੁਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾਹ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਤੇ ਦਿਲ ਮਿਹਨਤ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਏ ਪਿਛਲਾ ਹੀ ਉੱਪਰ ਘਾਲੀਏ।

0: ਗੁਣਵਾਨ ਨਾਨਕ ਜਿਸਨ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੁਗਵੇ ਮੌਕਾ ਕਿਆਵਾ ਬੀਜੇ ਵੇਖੋ ਮੰਗੇ ਅੰਮ੍ਰਿਤ ਵੇਖੋ ਇਹਨੇ ਆਓ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਹੋਏ ਰਾਸ ਜਿਹਾ ਜਾਣੇ ਤੇਹੋ ਵਰਤੇ ਵੇਖੋ ਕੋ ਨਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਰਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ।

ਦੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਸੁਣੋ ਅਗਲੀ ਹੋ ਜਬੇ ਤੂੰ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜਵੋ ਗਵਾਈ ਅਗਲਾ ਮਹਮੋ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾ ਸੁਣਾ ਨੂੰ ਰੁਕਣਾ ਚੱਲੇ ਨਾਲ।

ਆਸ ਦੇ ਨਿਊਜ਼ ਵਿੱਚ ਇੰਡੀਆ ਨੂੰ ਵੇਟ ਸਦਗਾਰਨ ਕਰਨਗੇ। ਸ੍ਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਕਦਮ ਕੀਤੇ ਗਏ ਨੇ। ਜਨਗਣਨਾ 2022 ਤੱਕ

ਇਸ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਗਰੀਬਾਂ ਤੇ ਲੋੜਵੰਦਾਂ ਨੂੰ ਇਲਾਜ ਪ੍ਰਦਾਨ ਕਰਦੀ ਹੈ ਜਦੋਂ ਕਿ ਜਨ ਔਸ਼ਧੀ ਕੇਂਦਰ ਕਿਫਾਇਤੀ ਦਵਾਈਆਂ ਪ੍ਰਦਾਨ ਕਰਦੇ ਨੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮਰੀਜ਼ਾਂ ਨੂੰ ਘੱਟ ਕੀਮਤਾਂ ਤੇ ਸਟੈਂਟ ਅਤੇ ਗੋਲੀਆਂ ਤੇ ਇੰਪਲਾਂਟ ਦਾ ਲਾਭ ਹੋਇਆ। ਇਸ ਤੋਂ ਇਲਾਵਾ ਮੈਡੀਕਲ ਕਾਲਜ ਅਤੇ ਸੀਟਾਂ ਦੇ ਰਜਿਸਟਰਾਰ ਨੇ ਡਾਕਟਰ ਬਣਨ ਦੇ ਮੌਕੇ ਵਧਾਏ ਨੇ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਸਿਰ

0: ਰਾਹ ਨੀ ਰੂਠੇਗੀ ਤੋ ਆਪਣਾ ਸੁਹਾਗ ਲੇਗੀ ਆਈ ਕਿਸੀ ਕਾ ਭਾਗ ਥੋੜੀ ਲੇਗੀ
1: ਅਰੇ ਬਕਨੇ ਦੋ ਬਾਰਾਂ ਨੀ ਕੁਤੀਆ ਫੋਕੇ ਜਾਵੇ ਹੈ ਅਰੇ ਬੇਟੀ ਬਾਲ ਬੱਚੇ ਤੋ ਅੱਲਾ ਕੇ ਫਜ਼ਲ ਸੇ ਅੱਛੇ ਹੈ
2: ਹਾਂ ਮੁਮਾਲੀ ਅੱਲਾ ਕਾ ਸ਼ੁਕਰ ਹੈ ਆਏ ਅੰਮਾ ਕੇ ਮਰਨੇ ਨੇ ਕਮਰ ਤੋੜ ਦੀ ਤੁਮੇ ਲਿਖਵਾਇਆ ਤੋ ਥਾ
1: ਹਾਂ ਹਾਂ ਬੇਟੀ ਜਵਾਬ ਤੋ ਦੇਤੀ ਪਰ ਕੋਈ ਲਿਖਣੇ ਵਾਲਾ ਹੀ ਨਾ ਜੁੜਾ
2: ਆਏ ਮੁਮਾਨੀ ਆਏ ਯਹਾਂ ਕਾਹੇ ਕੋ ਰਹੋ ਹੋ ਆਏ ਮੇਰੇ ਸੰਗ ਚਲੋ ਨਾ
1: ਆਏ ਅੱਲਾ ਕਸਮ ਜੀਤੀ ਰਹੋ ਬੇਟੀ ਤੇਰੀ ਹਜ਼ਾਰੀ ਉਮਰ ਹੋ ਅਰੇ ਮੁਝੇ ਯਹਾਂ ਸੇ ਲੈ ਚਲ ਚੰਦਾ ਤੂੰ
2: ਆਏ ਮੈਂ ਤੁਮੇ ਲੈ ਨਹੀਂ ਤੋ ਆਈ ਹੂੰ ਯੇ ਮਕਾਨ ਦੇਖ ਡਾਲੋ
1: ਮਕਾਨ ਆਏ ਬੇਟੀ ਯੇ ਮਕਾਨ ਆਪਣਾ ਥੋੜਾ ਹੀ ਹੈ ਵੋ ਤੋ ਤੁਮਹਾਰੇ ਮਾਮੂ ਕੀ ਜ਼ਿੰਦਗੀ ਮੇ ਹੀ ਖੁਰਦ ਬੁਰਦ ਹੋ ਗਿਆ ਜੁਮਨ ਮੀਆਂ ਕੇ ਗੁਜ਼ਰਤੇ ਹੀ ਬਿਸਾਤੀ ਵਾਲਾ ਮਕਾਨ ਵੀ ਛੋੜ ਦਿਆ ਬੇਟੀ ਯੇ ਤੋ ਅਫਜ਼ਲ ਮੀਆਂ ਕੀ ਮਿਹਰਬਾਨੀ ਹੈ ਜੋ ਸਰ ਛੁਪਾਨੇ ਕੋ ਯੇ ਖੰਡਹਰ ਦੇ ਦੀਏ ਹੈ ਹਮ ਨਸੀਬੋ ਜਨੀ ਕੋ ਮੁਹੱਲੇ ਵਾਲੇ ਅੱਲਾ ਇਨ੍ਹੇ ਖੁਸ਼ ਰੱਖੇ ਰੂਖੀ ਸੁਖੀ ਜੋ ਤੌਫੀਕ ਹੋਵੇ ਹੈ ਦੇ ਜਾਵੇ ਹੈ ਬੇਟੀ ਮਹਿੰਗਾਈ ਕਾ ਜ਼ਮਾਨਾ ਹੈ ਔਰ ਸਭੀ ਬਾਲ ਬੱਚੇ ਵਾਲੇ ਹੈ ਅਬ ਤੋ ਵੋ ਮਹਿੰਗਾਈ ਹੈ ਕਿ ਤੌਬਾ ਤੌਬਾ ਭਲਾ ਨੰਗੀ ਨਹਾਏਗੀ ਕਿਆ ਔਰ ਨਿਚੋੜੇਗੀ ਕਿਆ ਅੱਲਾ ਕਿਆ ਜ਼ਮਾਨਾ ਥਾ ਹਮਾਰਾ ਰੁਪਏ ਸੇਰ ਦੇਸੀ ਘੀ ਹੋਵੇ
2: ਔਰ 20 ਸੇਰ ਕਾ ਆਟਾ
1: ਹਾਏ ਬੇਟੀ ਅਬ ਤੋ ਜੈਸੇ ਤੈਸੇ ਗੁਜ਼ਰ ਹੋ ਹੀ ਜਾਵੇ ਹੈ ਅਬਕੇ ਸਾਲ ਖੈਰਾਤੀ ਕੀ ਬਹੂ ਨੇ ਪੁਰਾਣੀ ਮਿਰਜ਼ਈ ਦੇ ਦੀ ਥੀ ਹਾਲਾਂਕਿ ਰੂਈ ਠੰਡੀ ਪੜ ਚੁਕੀ ਥੀ ਪਰ ਫਿਰ ਵੀ ਬੇਟੀ ਜਾੜੇ ਤੋ ਤੇਰ ਹੋ ਹੀ ਜਾਏ
2: ਅਬਕੇ ਜਾੜਾ ਵੀ ਤੂੰ ਐਸਾ ਕਿਚ ਕਿਚ ਆ ਕੇ ਪੜਾ ਥਾ ਹੱਡੀਓ ਕਾ ਗੂਦਾ ਤੱਕ ਜਮਾ ਜਾਏ ਥਾ
1: ਆਏ ਗਰਮੀਆਂ ਤੋ ਜੈਸੇ ਤੈਸੇ ਕੱਟ ਜਾਵੇ ਹੈ ਮਗਰ ਬੇਟੀ ਬਰਸਾਤ ਮੇ ਤੋ ਯੂੰ ਲਗੇ ਹੈ ਮਾਨੋ ਓਲਤੀ ਕੇ ਨੀਚੇ ਬੈਠੇ ਹੋ ਆਏ ਬੇਟੀ ਕਬ ਚਲਨਾ ਹੋਗਾ ਮੇਰਾ ਤੋ ਯਹਾਂ ਦਮ ਘੁਟਾ ਜਾਵੇ ਹੈ
2: ਆਏ ਮੁਮਾਨੀ ਜਰਾ ਫੁੰਦਨ ਮੀਆਂ ਕੇ ਹੋ ਆਉ ਆਏ ਰਾਸਤੇ ਮੇ ਸ਼ਾਨੀ ਕੀ ਸਲਦ ਮਿਲ ਗਈ ਥੀ ਕਹਿਣੇ ਲਗੀ ਭਾਭੀ ਹਮਾਰੇ ਯਹਾਂ ਹੋ ਕੇ ਜਾਣਾ ਆਏ ਮੈਨੇ ਕਹਿ ਦਿਆ ਬਹੂ ਜ਼ਰੂਰ ਆਉਂਗੀ ਬਸ ਮੁਮਾਨੀ ਤੁਮ ਆਪਣੇ ਕਪੜੇ ਲੱਤੇ ਬਟੋਰੋ ਮਰਿਸ਼ਕਾ ਲੈ ਕੇ ਅਭੀ ਆਈ
1: ਹਾਂ ਬੇਟੀ ਜਲਦੀ ਸੇ ਆ ਜਾਇਓ ਮੇਰਾ ਬਸ ਚਲੇ ਤਾਂ ਇਸ ਭਾੜ ਘਰ ਮੇ ਦਮ ਭਰ ਕੋ ਨਾ ਟਿਕੂ ਖੈਰ ਸੇ ਆਪਣੇ ਘਰ ਜਾਏਂਗੇ ਘਰ ਹੈ ਕਿ ਬੇਈਮਾਨ ਕੀ ਕਬਰ ਆਏ ਬੇਟੀ ਆਏ ਜਲਦੀ ਆ ਜਾਇਓ
2: ਆਏ ਹਾਏ ਐਸੀ ਵੀ ਕਿਆ ਤਾਵਲੀ ਹੈ ਮੁਮਾਨੀ ਆਏ ਮੁਝੇ ਕਿਆ ਕਿਸੀ ਕਾ ਮੁੰਡਨ ਕਰਵਾਨਾ ਹੈ ਯੇ ਜੱਚਾ ਕਿਰਿਆ ਗਾਨੀ ਹੈ ਆਏ ਯੇ ਗਈ ਕਿ ਵੋ ਆਏ
1: ਹਾਂ ਬੇਟੀ ਆ ਹੀ ਜਾਇਓ ਨਹੀਂ ਤੋ ਯੇ ਬੋਰਾਨੀ ਕੁਤੀਆ ਫਿਰ ਮੇਰੀ ਜਾਨ ਕੋ ਆ ਜਾਏਗੀ
2: ਆਏ ਹਾਏ ਵਾਰੀ ਵਾਜੁਰਵਾ ਮੇਰੇ ਸਿਰ ਥੋਪ ਦੇ ਸਾਰਾ ਇਲਜ਼ਾਮ
1: ਆਏ ਬੁਆ ਤੁਮਨੇ ਤੋ ਮੇਰੀ ਮੱਟੀ ਹੀ ਪਲੀਤ ਕਰ ਦੀ ਅੱਲਾ ਜਾਣਤਾ ਹੈ ਹਰ ਵਕਤ ਕੇ ਕਚੋ ਕੇ ਹਰ ਦਮ ਕਾ ਜਲਾਤਾ ਆਏ ਕੋਈ ਸੌਤ ਵੀ ਹੋਤੀ ਤੋ ਯੂੰ ਉੱਠਤੇ ਜੂਤੀ ਬੈਠਤੇ ਲਾਤ ਨਾ ਮਾਰਤੀ
2: ਅੱਛਾ ਬੁਆ ਹਮਾਰਾ ਕਿਆ ਹੈ ਹਮਾਰੇ ਦੀ ਤੋ ਘੁਟਨੋ ਕੇ ਆਗੇ ਆਵੇਗਾ ਖੈਰ ਸੇ ਅਬ ਸਿਧਾਰ ਤੋ ਰਹੀ ਹੋ
1: ਅਏ ਅੱਲਾ ਜਾਣੇ ਮੇਰੀ ਸਵਰਦ ਕਹਾਂ ਗੁੰਮ ਹੋ ਗਈ ਅਏ ਅੱਲਾ ਪੈਰੋਂ ਮੈਂ ਉੱਠਨੇ ਕਾ ਦਮ ਨਹੀਂ ਸੋ ਅਲਗ ਯਾ ਬਾਪ ਪਰਵਰਦਿਗਾ
2: ਅਏ ਉਮਦਾ ਖਾਨਮ ਬੁਆ ਆਜ ਤੋ ਫੇਰੀ ਵਾਲਾ ਵੀ ਨਹੀਂ ਬੋਲਾ ਅਏ ਉਮਦਾ ਖਾਨਮ ਉਮਦਾ ਖਾਨਮ ਆਏ ਉਮਦਾ ਖਾਨਮ ਆਏ ਉਮਦਾ ਖਾਨਮ ਕਹਾਂ ਮਰ ਗਈ
1: ਆਏ ਕਿਆ ਹੈ ਕਾਹੇ ਕੋ ਗਲਾ ਫਾੜ ਰਹੀ ਹੋ
2: ਕੁਛ ਨਹੀਂ ਬੁਆ ਮੈਂ ਸਮਝੀ ਤੁਮ ਗਈ
1: ਹਾਂ ਬੁਆ ਚਲੀ ਜਾਊਂਗੀ ਕਾਹੇ ਕੋ ਘਬਰਾਤੀ ਹੋ ਫਿਰ ਚੈਨ ਸੇ ਰਹਿਣਾ
2: ਉਮਦਾ ਖਾਨਮ
1: ਆਏ ਖੁਦਾ ਕਾ ਵਾਸਤਾ ਮੇਰਾ ਪਿੰਡ ਛੋੜ
2: ਬੁਆ ਤੁਮ ਜਾ ਰਹੀ ਹੋ ਅੱਛਾ ਬੁਢਾਪਾ ਤੋ ਆਰਾਮ ਸੇ ਢੇਰ ਹੋ ਜਾਏਗਾ ਅਰੇ ਬੁਆ ਅਰੇ ਕਹਾ ਸੁਨਾ ਮਾਫ ਕਰਨਾ
1: ਅਰੇ ਖਾਮਖਾ ਮੇਰੇ ਘਰ ਆ ਰਹੀ ਹੋ ਤੁਮ ਤੋ ਅਰੇ ਮੈਂ ਕਿਸੀ ਕਾ ਬੈਰ ਕਲੇਜੇ ਮੇ ਨਹੀਂ ਪਾਲਤੀ
2: ਅਰੇ ਨਹੀਂ ਬੁਆ ਅਰੇ ਤੁਮ ਕਿਆ ਮੁਝ ਨਸੀਬੋ ਚਲੀ ਸੇ ਬੈਰ ਪਾਲੋਗੀ ਕੀੜੇ ਪੜੇ ਇਸ ਮੁਈ ਜ਼ਬਾਨ ਮੇ ਕਾਬੂ ਮੇ ਹੀ ਨਹੀਂ ਰਹਿਵੇ
1: ਨਹੀਂ ਬਹਿਣਾ ਤੁਮ ਫਿਰ ਚੁੱਪ ਕੀ ਹੋ ਅੱਲਾ ਮਾਰੀ ਜ਼ਬਾਨ ਕੀ

0: ਇਹ ਆਲ ਇੰਡੀਆ ਰੇਡੀਓ ਦਾ ਸਿਆਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਖਿੰਨ ਕੇ ਹਾਜ਼ਰ ਹਾਂ। ਕੀ ਹਾਲ ਚਾਲ ਹਨ ਤੁਹਾਡੇ? ਮੇਰਾ ਖਿਆਲ ਹੈ ਤੁਸੀਂ ਸਾਰਾ ਠੀਕ ਠਾਕ ਹੋਸੋ। ਤੇ ਚਲੋ ਸ਼ੁਰੂ ਕਰਿੰਦੇ ਹਾਂ ਪ੍ਰੋਗਰਾਮ।
1: ਮੈਂ ਪ੍ਰਮੋਦ ਚੋਪੜਾ ਪਾਣੀਪਤ ਤੋਂ ਤੁਹਾਡਾ ਸਭਾ ਦਾ ਅੱਜ ਸਵਾਗਤ ਕਰਦਾ। ਅੱਜ ਕਾਵਿ ਪਾਠ ਸਰਾਇਕੀ ਦੇ ਵਿਚ ਸਾਡੇ ਕੋਲ ਜਿਹੜੇ ਮਹਿਮਾਨ ਆਏ ਹੋਏ ਨੇ ਉਹ ਸਭ ਕੋਲ ਪਹਿਲੇ ਸ੍ਰੀ ਸੁੰਦਰ ਲਾਲ ਛਾਬੜਾ ਜੀ ਬੱਲਭਗੜ੍ਹ ਤੋਂ ਪਧਾਰਨ ਤੇ ਸਰਾਇਕੀ ਕਵਿਤਾ ਬੜੇ ਹੀ ਅੱਛੇ ਢੰਗ ਨਾਲ ਕਰੇ ਹਨ ਤੇ ਮੈਂ ਉਨ੍ਹਾਂ ਕੋਲ ਨਿਵੇਦਨ ਕਰੇਗਾ ਕਿ ਉਹ ਆਪਣੀ ਕਵਿਤਾ ਸੁਣਾਉਣ ਪੇਸ਼ ਕਰਨ
2: ਤੇ ਮੈਂ ਹੁਣ ਤੁਹਾਨੂੰ ਆਪਣੀ ਕਵਿਤਾ ਸੁਣਾਉਣ ਵੇਂਦਾ ਪਿਆ। ਉਹਦਾ ਸ਼ੀਰਸ਼ਕ ਹੈ ਸੁਪਨੇ ਦਾ ਸ਼ਹਿਰ। ਸ਼ਹਿਰਾਂ ਤੋਂ ਸ਼ਹਿਰ ਮਸ਼ਹੂਰ ਸ਼ਹਿਰ ਮੁੰਬਈ, ਸਪਨੋ ਦਾ ਸ਼ਹਿਰ ਮਸ਼ਹੂਰ ਸ਼ਹਿਰ ਮੁੰਬਈ। ਸ਼ਹਿਰਾਂ ਤੋਂ ਸ਼ਹਿਰ ਮਸ਼ਹੂਰ

0: ਜਿੱਥਾਂ ਦਖਾਂਦੇ ਹੋ, ਜਿੱਥਾਂ ਦਖਾਂਦੇ ਹੋ, ਖਾਦਾ ਪਿਤਾ ਹਰਾਮ ਨਾ ਕਰ, ਜਿੱਥਾਂ ਪੈਰਾਂਦੇ ਹੋ, ਜਿੱਥਾਂ ਪੈਰਾਂਦੇ ਹੋ, ਉਸ ਝਾਕੂ ਕਤਲੇਆਮ ਨਾ ਕਰ,
1: ਬਹੁਤ ਬਹੁਤ
0: ਜਿੱਥਾਂ ਪੈਰਾਂ

ਜਿੱਥਾਂ ਦਾ ਖਾਂਦੇ ਹੋ ਇਹ ਦੇਸ਼ ਤੇਰਾ ਮੇਰਾ ਇੱਕੋ ਬਰਾਬਰ ਹੈ ਇਹ ਦੇਸ਼ ਤੇਰਾ ਤੇ ਮੇਰਾ ਇੱਕੋ ਬਰਾਬਰ ਹੈ।

0: ਇਹਨਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਨਵੇਂ ਸ਼ੋਤਾ ਸਾਖ ਸੁਣਦੇ ਮੈਂ ਉਹਨਾਂ ਦਾ ਸਭ ਦਾ ਧੰਨਵਾਦ ਕਰਾਂਗਾ
1: ਜੀ
0: ਤੇ ਧੰਨਵਾਦ ਆਲ ਇੰਡੀਆ ਰੇਡੀਓ ਵਾਲਿਆਂ ਦਾ ਵੀ
2: ਹਰਜੀਤ ਕੌਰ ਕੋ ਇਜਾਜ਼ਤ ਦੇਵੋ ਅਗਲੇ ਪ੍ਰੋਗਰਾਮ ਵਿੱਚ ਫਿਰ ਮਿਲਵਾ।

ਨਹੀਂ ਸਮਝ ਦੇਸ਼ ਪੰਜਾਬ ਮਸਲੇ ਚ ਸਭ ਤੋਂ ਪਹਿਲਾਂ ਅੱਜ ਦੀ ਗੱਲ ਅੱਜ ਦੀ ਗੱਲ ਵਿਚ ਅੱਜ ਹੈ 14 ਜੂਨ ਤੇ 14 ਜੂਨ ਨੂੰ ਹਰ ਸਾਲ ਦੁਨੀਆਂ ਭਰ ਵਿਚ ਵਿਸ਼ਵ ਖੂਨ ਦਿਵਸ ਖੂਨਦਾਨ ਦਿਵਸ ਯਾਨੀ ਵਰਲਡ ਬਲੱਡ ਡੋਨਰ ਡੇ ਮਨਾਇਆ ਜਾਂਦਾ ਹੈ ਇਸ ਦਿਨ ਦਾ ਖਾਸ ਮਕਸਦ ਲੋਕਾਂ ਨੂੰ ਆਪਣੀ ਮਰਜ਼ੀ ਦੇ ਨਾਲ ਖੂਨਦਾਨ ਕਰਨ ਲਈ ਜਾਗਰੂਕ ਕਰਨਾ ਅਤੇ ਖੂਨਦਾਨੀਆਂ ਦਾ ਧੰਨਵਾਦ ਕਰਨਾ ਹੁੰਦਾ ਹੈ ਪੰਜਾਬੀ ਵਿਚ ਖੂਨਦਾਨ ਦਿਵਸ ਨਾਲ ਜੁੜੀ ਖਾਸ ਜਿਹੀ ਹੈ ਜਾਣਕਾਰੀ ਅੱਜ ਦੀ ਗੱਲ ਵਿਚ ਸਾਂਝਾ ਕਰਾਂਗੇ ਇਸ ਖੂਨਦਾਨ ਦਿਵਸ ਨੂੰ ਮਨਾਉਣ ਪਿੱਛੇ ਕੀ ਇਤਿਹਾਸ ਹੈ ਇਸ ਬਾਰੇ ਕੁਝ ਚਾਨਣਾ ਪਾ ਲਈਏ ਇਸ ਦੀ ਸ਼ੁਰੂਆਤ ਹੋਈ ਵਿਸ਼ਵ ਸਿਹਤ ਸੰਗਠਨ WHO ਵੱਲੋਂ ਸਾਲ 2004 ਦੇ ਵਿਚ 14 ਜੂਨ ਹੀ ਕਿਉਂ ਹੁਣ ਇਹ ਗੱਲ ਵੀ ਜਾਣਨਾ ਜ਼ਰੂਰੀ ਹੈ ਇਹ ਦਿਨ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਕਾਰਲ ਲੈਂਡ ਸਟੀਨਰ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ABO ਬਲੱਡ ਗਰੁੱਪ ਪ੍ਰਣਾਲੀ ਦੀ ਖੋਜ ਕੀਤੀ ਸੀ ਓਬਜੈਕਟਿਵ ਦੀ ਗੱਲ ਕਰੀਏ ਤਾਂ ਇਸ ਦਿਨ ਨੂੰ ਮਨਾਉਣ ਦੇ ਖਾਸ ਜਿਹੜੇ ਹੈ ਉਦੇਸ਼ ਨੇ ਜਾਨਾਂ ਬਚਾਉਣਾ ਹਸਪਤਾਲਾਂ ਵਿਚ ਐਮਰਜੈਂਸੀ ਡਿਲੀਵਰੀ ਹਾਦਸਿਆਂ ਅਤੇ ਥੈਲਾਸੀਮੀਆ ਵਰਗੀਆਂ ਬਿਮਾਰੀਆਂ ਨਾਲ ਪੀੜਿਤ ਮਰੀਜ਼ਾਂ ਲਈ ਸੁਰੱਖਿਅਤ ਖੂਨ ਮੁਹੱਈਆ ਕਰਵਾਉਣਾ ਡਰ ਦੂਰ ਕਰਨਾ ਲੋਕਾਂ ਦੇ ਮਨਾਂ ਵਿਚੋਂ ਇਹ ਵਹਿਮ ਦੂਰ ਕਰਨਾ ਕਿ ਖੂਨ ਦਾਨ ਕਰਨ ਨਾਲ ਸਰੀਰ ਵਿਚ ਕਮਜ਼ੋਰੀ ਆਉਂਦੀ ਹੈ ਬਿਲਕੁਲ ਸਾਮਾਨ ਖੂਨ ਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਸਗੋਂ ਫਾਇਦਾ ਹੀ ਹੁੰਦਾ ਹੈ ਹੁਣ ਆਉਂਦੀ ਇਹ ਗੱਲ ਖੂਨਦਾਨ ਕੌਣ ਕਰ ਸਕਦਾ ਹੈ 18 ਤੋਂ 65 ਸਾਲ ਦੇ ਵਿਚਕਾਰ ਕੋਈ ਵੀ ਇਨਸਾਨ ਜੋ ਸਿਹਤਮੰਦ ਹੈ ਉਹ ਖੂਨਦਾਨ ਕਰ ਸਕਦਾ ਹੈ ਘੱਟੋ ਘੱਟ 45 ਤੋਂ 50 ਕਿਲੋਗ੍ਰਾਮ ਭਾਰ ਹੋਣਾ ਜ਼ਰੂਰੀ ਹੈ ਸਿਹਤ ਦੀ ਗੱਲ ਕਰੀਏ ਤਾਂ ਇਨਸਾਨ ਕਿਸੇ ਗੰਭੀਰ ਜਾਂ ਇਨਫੈਕਸ਼ਨ ਵਾਲੀ ਬਿਮਾਰੀ ਜਿਵੇਂ HIV ਹੈਪਾਟਾਈਟਿਸ ਵਰਗੀਆਂ ਬਿਮਾਰੀਆਂ ਤੋਂ ਮੁਕਤ ਹੋਵੇ ਤਾਂ ਖੂਨਦਾਨ ਕਰਨਾ ਸੁਰੱਖਿਅਤ ਹੈ ਇੱਕ ਤੰਦਰੁਸਤ ਇਨਸਾਨ ਹਰ 3 ਮਹੀਨੇ ਯਾਨੀ 90 ਦਿਨਾਂ ਬਾਅਦ ਦੁਬਾਰਾ ਖੂਨਦਾਨ ਕਰ ਸਕਦਾ ਹੈ ਖੂਨਦਾਨ ਕਰਨ ਦੇ ਫਾਇਦੇ ਬਿਲਕੁਲ ਸਾਮਾਨ ਖੂਨਦਾਨ ਕਰਨ ਦੇ ਫਾਇਦੇ ਹੁੰਦੇ ਨੇ ਨੁਕਸਾਨ ਕੋਈ ਨਹੀਂ ਹੁੰਦਾ ਖੂਨਦਾਨ ਕਰਨਾ ਸਿਰਫ ਲੈਣ ਵਾਲੇ ਲਈ ਨਹੀਂ ਸਗੋਂ ਦਾਨ ਕਰਨ ਵਾਲੇ ਦੇ ਆਪਣੇ ਸਰੀਰ ਲਈ ਵੀ ਬਹੁਤ ਲਾਭਦਾਇਕ ਹੈ ਦਿਲ ਦੀ ਸਿਹਤ ਠੀਕ ਰਹਿੰਦੀ ਹੈ ਨਵੇਂ ਸੈੱਲ ਬਣਦੇ ਨੇ ਕੋਲੈਸਟ੍ਰੋਲ ਅਤੇ ਭਾਰ ਕੰਟਰੋਲ ਦੇ ਵਿੱਚ ਰਹਿੰਦਾ ਹੈ ਸਭ ਤੋਂ ਪਹਿਲਾਂ ਦਿਲ ਦੀ ਸਿਹਤ ਕਿਵੇਂ ਠੀਕ ਰਹਿੰਦੀ ਹੈ ਇਹ ਸਰੀਰ ਵਿਚ ਆਇਰਨ ਦੀ ਮਾਤਰਾ ਨੂੰ ਸੰਤੁਲਿਤ ਰੱਖਦਾ ਹੈ ਜਿਸ ਨਾਲ ਦਿਲ ਦੇ ਦੌਰੇ ਯਾਨੀ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ ਖੂਨਦਾਨ ਕਰਨ ਤੋਂ ਬਾਅਦ ਸਰੀਰ ਵਿਚ ਤੇਜ਼ੀ ਨਾਲ ਨਵੇਂ ਰੈੱਡ ਬਲੱਡ ਸੈੱਲ ਬਣਦੇ ਨੇ ਸਰੀਰ ਨੂੰ ਨਵੀਂ ਊਰਜਾ ਦਿੰਦੇ ਨੇ ਇਸ ਨਾਲ ਕੋਲੈਸਟ੍ਰੋਲ ਦਾ ਪੱਧਰ ਨਾਰਮਲ ਰਹਿੰਦਾ ਹੈ ਅਤੇ ਭਾਰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ ਫਿਰ ਜਦੋਂ ਖੂਨਦਾਨ ਕਰਨਾ ਹੈ ਤਾਂ ਉਸ ਵੇਲੇ ਕੁਝ ਏਹਤਿਆਤ ਵਰਤਣੀ ਬਹੁਤ ਜ਼ਰੂਰੀ ਹੈ ਜਿਵੇਂ ਖੂਨਦਾਨ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਭੋਜਨ ਖਾਧਾ ਹੋਣਾ ਚਾਹੀਦਾ ਹੈ ਖਾਲੀ ਪੇਟ ਖੂਨਦਾਨ ਬਿਲਕੁਲ ਨਾ ਕਰੋ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਖੂਨਦਾਨ ਨਹੀਂ ਕਰਨਾ ਚਾਹੀਦਾ ਖੂਨਦਾਨ ਕਰਨ ਤੋਂ ਬਾਅਦ 10-15 ਮਿੰਟ ਆਰਾਮ ਕਰੋ ਅਤੇ ਵੱਧ ਤੋਂ ਵੱਧ ਤਰਲ ਪਦਾਰਥ ਲਵੋ ਜਿਵੇਂ ਜੂਸ ਪਾਣੀ ਵਗੈਰਾ ਵਗੈਰਾ ਪੰਜਾਬੀ ਵਿਚ ਇਕ ਕਹਾਵਤ ਬਹੁਤ ਮਸ਼ਹੂਰ ਹੈ ਖੂਨਦਾਨ ਮਹਾਦਾਨ ਕਿਉਂਕਿ ਤੁਹਾਡੇ ਵੱਲੋਂ ਦਾਨ ਕੀਤਾ ਖੂਨ ਦਾ ਇਕ ਯੂਨਿਟ ਕਿਸੇ ਵੀ 3 ਤੋਂ 4 ਇਨਸਾਨਾਂ ਦੀ ਜਾਨ ਬਚਾ ਸਕਦਾ ਹੈ ਅੱਜ 14 ਜੂਨ ਹੈ ਆਪ ਵੀ ਖੂਨਦਾਨ ਕਰੋ ਉਸ ਤੋਂ ਪਹਿਲਾਂ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ ਇਕ ਸਿਹਤਮੰਦ ਇਨਸਾਨ ਖੂਨਦਾਨ ਕਰਕੇ ਹੋਰ 3-4 ਜਾਨਾਂ ਨੂੰ ਬਚਾ ਸਕਦਾ ਹੈ ਸੋ ਇਸ 14 ਜੂਨ ਦੇ ਨਾਲ ਨਾਲ ਬਾਕੀ ਲੋਕਾਂ ਨੂੰ ਵੀ ਜਾਗਰੂਕ ਕਰੋ

ਉਹਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰੋ। ਸੋ ਅੱਜ ਦੀ ਗੱਲ ਦੇ ਵਿੱਚ ਸਾਮੀਨ ਅੱਜ ਇੰਨਾ ਹੀ। ਹੁਣ ਅੱਗੇ ਵਧਦੇ ਹਾਂ, ਅਗਲਾ ਸਿਲਸਿਲਾ ਹੈ ਤੁਹਾਡੇ ਲਈ ਦੇਸ ਪੰਜਾਬ ਅਸਲੀ ਵਿੱਚ ਦੋ ਆਰ ਦੀਆਂ ਦੋ ਪਾਰ ਦੀਆਂ।

ਜਦੋਂ ਵੀ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਹਿਜੇ ਹੀ ਸਾਡੇ ਮਨ ਵਿਚ ਭਾਰਤੀ ਅਤੇ ਪਾਕਿਸਤਾਨੀ ਦੋਹਾਂ ਪੰਜਾਬਾਂ ਦਾ ਨਕਸ਼ਾ ਉਭਰ ਆਉਂਦਾ ਹੈ। ਇਨ੍ਹਾਂ ਦੋਹਾਂ ਸੂਬਿਆਂ ਨੂੰ 1947 ਵਿਚ ਖਿੱਚੀ ਗਈ ਉਸ ਲਕੀਰ ਨੇ ਵੰਡ ਦਿੱਤਾ ਸੀ ਜਿਸ ਦੀ ਰੂਪਰੇਖਾ ਅੰਗਰੇਜ਼ਾਂ ਦੀ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਅਧੀਨ ਤਿਆਰ ਕੀਤੀ ਗਈ। ਅੱਜ ਦੋਹਾਂ ਪੰਜਾਬਾਂ ਦੇ ਲੋਕ ਇਨ੍ਹਾਂ ਲਕੀਰਾਂ ਦੀਆਂ ਵਲਗਣਾਂ ਵਿਚ ਕੈਦ ਹੋ ਕੇ ਰਹਿ ਗਏ ਨੇ ਪਰ ਉਨ੍ਹਾਂ ਦੇ ਦਿਲਾਂ ਦੀਆਂ ਤਾਰਾਂ ਅੱਜ ਵੀ ਸਾਂਝੀਆਂ ਖੜਕਦੀਆਂ ਹਨ। ਇਹ ਹਕੀਕਤ ਹੀ ਹੈ ਕਿ ਦੋਹਾਂ ਪੰਜਾਬਾਂ ਵਿਚ ਥੋੜਾ ਨਹੀਂ ਬਹੁਤ ਸਾਰਾ ਸਾਂਝਾ ਅਤੇ ਇਕੋ ਜਿਹਾ ਹੈ। ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਭਾਸ਼ਾ, ਸਭਿਆਚਾਰ, ਰਹਿਣ ਸਹਿਣ, ਖਾਣ ਪੀਣ ਦੇ ਨਾਲ ਨਾਲ ਕਿੱਤੇ, ਕੰਮ ਧੰਦੇ ਅਤੇ ਇਥੋਂ ਤੱਕ ਕਿ ਲੜਾਈ ਝਗੜਾ ਵੀ ਇਕੋ ਜਿਹਾ ਹੈ। ਜੇ ਦੋਹਾਂ ਪੰਜਾਬਾਂ ਵਿਚ ਕਿਸੇ ਵੱਡੀ ਸਾਂਝ ਦੀ ਪਛਾਣ ਕਰਨੀ ਹੋਵੇ ਤਾਂ ਉਹ ਹੈ ਇਨ੍ਹਾਂ ਦੀ ਦਲੇਰੀ, ਹਿੰਮਤ ਅਤੇ ਜਾਂ ਫਿਰ ਪਿਆਰ ਮੁਹੱਬਤ। ਪ੍ਰਾਚੀਨ ਪੰਜਾਬ ਦੀਆਂ ਭੂਗੋਲਿਕ ਹੱਦਾਂ ਅਤੇ ਸਰਹੱਦਾਂ ਦੋ ਦਰਿਆਵਾਂ ਨਾਲ ਚਲਦੀਆਂ ਆਈਆਂ ਹਨ, ਪੂਰਬ ਵਾਲੇ ਪਾਸੇ ਜਮੁਨਾ ਅਤੇ ਪੱਛਮ ਵਾਲੇ ਪਾਸੇ ਸਿੰਧ ਦਰਿਆ। ਸਾਂਝੇ ਪੰਜਾਬ ਦੀ ਹੱਦਬੰਦੀ ਤੈਅ ਕਰਨ ਵਾਲੇ ਇਨ੍ਹਾਂ ਦੋਹਾਂ ਦਰਿਆਵਾਂ ਦਰਮਿਆਨ ਪੰਜ ਹੋਰ ਦਰਿਆ ਵਹਿੰਦੇ ਹਨ, ਜ਼ੇਲਮ, ਚਨਾਹ, ਰਾਵੀ, ਬਿਆਸ ਅਤੇ ਸਤਲੁਜ। ਕਿਸੇ ਵੇਲੇ ਸੱਤਾਂ ਦਰਿਆਵਾਂ ਦੀ ਇਹ ਧਰਤੀ ਸਪਤ ਸਿੰਧੂ ਅਹੋਂਦੀ ਸੀ। ਸਮੇਂ ਦੇ ਫੇਰ ਨਾਲ ਇਹ ਵਿਸ਼ਾਲ ਸੂਬਾ ਪੰਜ ਨਦੀਆਂ ਵਿਚ ਸਿਮਟ ਕੇ ਪੰਜ ਨਦ ਅਖਵਾਇਆ, ਜੋ ਬਾਅਦ ਵਿਚ ਪੰਜਾਬ ਬਣ ਗਿਆ। ਸਨ 1947 ਵਿਚ ਇਹ ਮਹਾਨ ਸੂਬਾ 2.5-2.5 ਨਦੀਆਂ ਵਿਚ ਵੰਡਿਆ ਗਿਆ। ਲਹਿੰਦੇ ਪੰਜਾਬ ਦੀ ਜਲਧਾਰਾ ਦੇ ਹਿੱਸੇ ਸਿਆਲਕੋਟ, ਲਾਹੌਰ, ਮਿੰਟਗੁਮਰੀ ਦੇ ਜ਼ਿਲ੍ਹੇ ਅਤੇ ਨਾਲ ਹੀ ਬਹਾਵਲਪੁਰ ਦੀ ਰਿਆਸਤ ਦੇ ਇਲਾਕੇ ਵੀ ਆ ਗਏ। ਪੰਜਾਬ ਦੇ ਲੋਕ ਗੀਤਾਂ ਵਿਚ ਬੋਲਦੀ ਅਤੇ ਅਜੀਮ ਸ਼ਹਾਦਤਾਂ ਨਾਲ ਜੁੜੀ ਨਦੀ ਰਾਵੀ ਵੀ ਇਸ ਦੌਰਾਨ ਵੰਡੀ ਗਈ। ਪੁਰਾਣਾ ਪੰਜਾਬ ਬਹੁਤ ਵੱਡਾ ਸੀ, ਜਿਸ ਵਿਚ ਲਹਿੰਦਾ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਰਾਜਸਥਾਨ, ਦਿੱਲੀ ਵੀ ਆਉਂਦੇ ਸਨ। ਇਹ ਸਾਰੀਆਂ ਸਟੇਟਾਂ ਮਿਲ ਕੇ ਇਕ ਦੇਸ਼ ਬਣਦਾ ਸੀ। ਉਸ ਸਮੇਂ ਪੰਜਾਬ ਦੀਆਂ 5 ਡਿਵੀਜ਼ਨਾਂ ਅਤੇ 29 ਜ਼ਿਲ੍ਹੇ ਸਨ। ਪੰਜਾਬ ਦੇ ਰੀਤੀ ਰਿਵਾਜ ਬਾਕੀ ਦੇਸ਼ ਦੇ ਨਾਲੋਂ ਬਿਲਕੁਲ ਵੱਖਰੇ ਸਨ। ਰਹਿਣ ਸਹਿਣ ਵੀ ਵੱਖਰਾ, ਬੋਲੀ ਵੀ ਵੱਖਰੀ ਅਤੇ ਪਹਿਰਾਵਾ ਵੀ ਵੱਖਰਾ। ਪਰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸੰਨ 1947 ਨੂੰ ਸਿਆਸਤਦਾਨਾਂ ਨੇ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਸਨ, ਜਿੱਥੇ ਇਕ ਹਿੱਸੇ ਦਾ ਪਾਕਿਸਤਾਨ ਦੇਸ਼ ਬਣ ਗਿਆ ਅਤੇ ਇਕ ਹਿੱਸਾ ਭਾਰਤ ਵਿਚ ਰਲਾ ਲਿਆ ਗਿਆ। ਉਸ ਵੇਲੇ ਪੰਜਾਬ ਨੂੰ ਹੋਰ ਛੋਟਾ ਕਰ ਦਿੱਤਾ ਗਿਆ ਜਦੋਂ ਇਹਦੇ ਚੋਂ ਰਾਜਸਥਾਨ, ਜੰਮੂ ਕਸ਼ਮੀਰ ਅਤੇ ਦਿੱਲੀ ਵਰਗੇ ਇਲਾਕੇ ਕਰ ਦਿੱਤੇ ਗਏ ਤੇ ਆਖਰ ਸੰਨ 1966 ਵਿਚ ਇਕ ਵਾਰ ਫਿਰ ਪੂਰਬੀ ਪੰਜਾਬ ਦੇ ਟੁਕੜੇ ਕੀਤੇ ਗਏ ਅਤੇ ਇਸ ਵਿਚੋਂ ਦੋ ਹੋਰ ਸਟੇਟਾਂ, ਹਰਿਆਣਾ ਅਤੇ ਹਿਮਾਚਲ, ਬਣਾ ਦਿੱਤੀਆਂ ਗਈਆਂ। ਲਹਿੰਦੇ ਪੰਜਾਬ ਦੇ ਵੀ ਟੁਕੜੇ ਕਰਕੇ ਉਸ ਵਿਚੋਂ ਮੁਲਤਾਨ ਜਾਂ ਬਹਾਵਲਪੁਰ ਵਰਗੇ ਖਿੱਤੇ ਵੱਖਰੇ ਕਰ ਦਿੱਤੇ ਜਾਣ ਤਾਂ ਇਤਿਹਾਸ ਨਾਲ ਇਸ ਤੋਂ ਵੱਡੀ ਜਾਤੀ ਕੀ ਹੋ ਸਕਦੀ ਹੈ। ਇਹ ਪੰਜਾਬ ਦਾ ਉਹ ਖਿੱਤਾ ਹੈ ਜਿੱਥੇ ਸਾਡੇ ਸੂਫੀ ਸੰਤਾਂ ਅਤੇ ਗੁਰੂ ਸਾਹਿਬਾਨ ਨੇ ਸਰਬ ਸਾਂਝੀ ਵਾਲਤਾ ਦੀ ਬਾਣੀ ਰਚੀ। ਪੰਜਾਬੀ ਦੇ ਯਾਦ ਕਵੀ ਬਾਬਾ ਫਰੀਦ ਮੁਲਤਾਨ ਵਿਚ ਵਿਦਿਆ ਪ੍ਰਾਪਤੀ ਤੋਂ ਬਾਅਦ ਕੰਧਾਰ, ਮੱਕੇ ਅਤੇ ਬਗਦਾਦ ਦੀ ਜ਼ਿਆਰਤ ਉੱਤੇ ਗਏ ਸਨ। ਆਪਦੀ ਬਾਣੀ ਵਿਚ ਲਹਿੰਦੇ ਪੰਜਾਬ ਦੀ ਬੋਲੀ ਦਾ ਚੋਖਾ ਪ੍ਰਭਾਵ ਹੈ। ਉਸ ਖਿੱਤੇ ਦੇ ਵਾਸੀਆਂ ਦਾ ਦਾਅਵਾ ਹੈ ਕਿ ਉਹ ਪੰਜਾਬੀ ਨਹੀਂ ਸਗੋਂ ਸਰਾਇਕੀ ਬੋਲੀ ਬੋਲਦੇ ਹਨ। ਆਪਸ ਵਿਚ ਰਚੀਆਂ ਮਿਚੀਆਂ ਬੋਲੀਆਂ ਨੂੰ ਨਿਖੇੜਨ ਦਾ ਦੋ ਸਕੇ ਭਰਾਵਾਂ ਦੀ ਪੀੜੀ ਗਲਵਕੜੀ ਖੁੱਲਣ ਵਾਂਗ ਲੱਗਦਾ ਹੈ। ਬਹਾਵਲਪੁਰ ਮੂਲ ਦੇ ਲੋਕ ਵੱਡੀ ਗਿਣਤੀ ਵਿਚ ਹਿੰਦੁਸਤਾਨੀ ਪੰਜਾਬ ਅਤੇ ਹੋਰ ਖਿੱਤਿਆਂ ਵਿਚ ਵੀ ਵਸਦੇ ਹਨ। ਉਨ੍ਹਾਂ ਦੀ ਬੋਲੀ ਦਾ ਆਪਣਾ ਵਿਸਮਾਦੀ ਰੰਗ ਹੈ ਜਿਸ ਨਾਲ ਪੰਜਾਬੀ ਭਾਸ਼ਾ ਨੂੰ ਵੰਨ ਸੁਵੰਨਤਾ ਮਿਲਦੀ ਹੈ। ਸਰਾਇਕੀ ਦੇ ਆਧਾਰ ਉਤੇ ਵੱਖਰਾ ਪੰਜਾਬ ਮੰਗਣ ਵਾਲਿਆਂ ਨੇ ਪ੍ਰਸਤਾਵਿਤ ਸੂਬੇ ਨੂੰ ਸਰਾਇਕ ਸਥਾਨ ਦਾ ਨਾਂ ਵੀ ਦੇ ਦਿੱਤਾ ਸੀ। ਸਾਡੇ ਸਾਂਝੇ ਪੰਜਾਬ ਵਿਚ ਨਾਮਵਰ ਲੇਖਕ, ਸ਼ਾਇਰ ਅਤੇ ਸਾਹਿਤਕਾਰ ਹੋਏ ਜਿਨ੍ਹਾਂ ਨੇ ਢੇਰ ਸਾਰਾ ਸਾਹਿਤ ਰਚਿਆ। ਇਸ ਦੇ ਨਾਲ ਹੀ ਕਈ ਪਾਕਿਸਤਾਨੀ ਪੰਜਾਬੀ ਅਦੀਬ ਪਾਕਿਸਤਾਨੀ ਪੰਜਾਬ ਬਣਨ ਤੋਂ ਮਗਰੋਂ ਪੰਜਾਬੀ ਭਾਸ਼ਾ ਵੱਲ ਆਏ। ਪਹਿਲਾਂ ਉਹ ਅੰਗਰੇਜ਼ੀ ਜਾਂ ਉਰਦੂ ਭਾਸ਼ਾ ਵਿਚ ਲਿਖਿਆ ਕਰਦੇ ਸਨ। ਮਾਦਰੀ ਜ਼ਬਾਨ ਦੇ ਪਿਆਰ ਨੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਉਹ ਪੰਜਾਬ ਵਿਚ ਸਾਹਿਤ ਰਚਨਾ ਕਰਨ ਲੱਗੇ। ਇਸ ਤਰ੍ਹਾਂ ਪਾਕਿਸਤਾਨੀ ਪੰਜਾਬ ਵਿਚ ਵੀ ਬਹੁਤ ਸਾਰਾ ਸਾਹਿਤ ਰਚਿਆ ਗਿਆ, ਜਿਵੇਂ ਨਾਟਕ, ਇਕਾਂਗੀ, ਵਾਰਤਕ, ਕਵਿਤਾ ਆਦਿ। ਕਵਿਤਾ ਦੇ ਸਾਹਿਤਕ ਰੂਪ ਵਿਚ ਮਨੁੱਖੀ ਮਨ ਦੀਆਂ ਭਾਵਨਾਵਾਂ, ਉਮੰਗਾਂ, ਸੁਪਨਿਆਂ, ਜਜ਼ਬਿਆਂ ਤੇ ਸਧਰਾਂ ਨੂੰ ਰੂਪਮਾਨ ਕੀਤਾ ਗਿਆ ਅਤੇ ਵੰਡ ਦੇ ਦੁਖਾਂਤ, ਆਰਥਿਕ, ਰਾਜਸੀ ਲੁੱਟਮਾਰ ਤੇ ਫਿਰਕੂ ਹਾਲਾਤਾਂ ਨੂੰ ਵੀ ਬਾਖੂਬੀ ਪੇਸ਼ ਕੀਤਾ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੋਹਾਂ ਪੰਜਾਬਾਂ ਵਿਚ ਵਸਣ ਵਾਲੇ ਲੋਕਾਂ ਦਰਮਿਆਨ ਬਹੁਤ ਵੱਡੀ ਸਾਂਝ ਅਤੇ ਅਪਣੱਤ ਹੈ। ਹੋਵੇ ਵੀ ਕਿਉਂ ਨਾ, ਆਖਿਰ

0: ਬਹੁਤੇ ਇਲਾਕੇ ਵਿੱਚ ਫੈਲਿਆ ਹੋਇਆ ਹੈ। ਇਸ ਸਭ ਦੇ ਬਾਵਜੂਦ ਦੋਹਾਂ ਰਾਜਾਂ ਦੀਆਂ ਸਾਂਝਾਂ ਦੀ ਸੰਸਾਰ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਦੋਹੀ ਪਾਸੇ ਰਹਿਣ ਵਾਲੇ ਪੰਜਾਬੀਆਂ ਬਾਰੇ ਪੰਜਾਬੀ ਦੇ ਮਹਾਨ ਕਵੀ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਸੀ, ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਕਰ ਮਖੌਲਾਂ, ਇਨ੍ਹਾਂ ਸਤਰਾਂ ਨਾਲ ਪੰਜਾਬੀਆਂ ਦਾ ਚਰਿੱਤਰ ਅਤੇ ਸ਼ਖਸੀਅਤ ਰੂਪਮਾਨ ਹੁੰਦੀ ਹੈ। ਦੋਹਾਂ ਪਾਸਿਆਂ ਦੇ ਲੋਕ ਅੱਜ ਵੀ ਚਾਹੁੰਦੇ ਹਨ ਕਿ ਹੱਦਾਂ ਸਰਹੱਦਾਂ ਦੀਆਂ ਵਲਗਣਾ ਹਟ ਜਾਣ ਤਾਂ ਜੋ ਉਹ ਰਲ ਮਿਲ ਕੇ ਵਸ ਸਕਣ ਅਤੇ ਇੱਕ ਦੂਜੇ ਦੇ ਸੁੱਖ ਦੁੱਖ ਵਿੱਚ ਬੇਝਿਜਕ ਸ਼ਰੀਕ ਹੋ ਸਕਣ।
1: ਇਸ ਸਬੰਧ ਵਿੱਚ ਗੱਲਾਂ ਤੇ ਅਜੇ ਹੋਰ ਵੀ ਬਹੁਤ ਸਾਰੀਆਂ ਨੇ, ਪਰ ਉਸ ਤੋਂ ਪਹਿਲਾਂ ਆਪਾਂ ਇੱਕ ਗੀਤ ਸੁਣਦੇ ਹਾਂ।

ਸਿੱਖਿਆ ਮਨੁੱਖ ਦੇ ਜੀਵਨ ਦਾ ਆਧਾਰ ਵੀ ਹੈ ਅਤੇ ਜ਼ਰੂਰੀ ਅੰਗ ਵੀ ਹੈ। ਸਿੱਖਿਆ ਤੋਂ ਵਾਂਝਾ ਮਨੁੱਖ ਸਰਬਪੱਖੀ ਵਿਕਾਸ ਅਤੇ ਤਰੱਕੀ ਕਦੇ ਵੀ ਨਹੀਂ ਕਰ ਸਕਦਾ। ਇਹੋ ਕਾਰਨ ਹੈ ਕਿ ਅੱਜ ਸਮਾਜ ਵਿਚ ਸਿੱਖਿਆ ਉਤੇ ਵਿਸ਼ੇਸ਼ ਧਿਆਨ ਦਿੱਤਾ ਜਾਣ ਲੱਗਾ ਹੈ ਅਤੇ ਵੱਖ ਵੱਖ ਦੇਸ਼ਾਂ ਅਤੇ ਰਾਜਾਂ ਦੀਆਂ ਸਰਕਾਰਾਂ ਸਿੱਖਿਆ ਨੂੰ ਸਰਵ ਉੱਚ ਤਰਜੀਹ ਦਿੰਦੀਆਂ ਹਨ। ਇਸ ਸੰਦਰਭ ਵਿਚ ਲਹਿੰਦੇ ਅਤੇ ਚੜਦੇ ਪੰਜਾਬਾਂ ਦੇ ਵਿਦਿਅਕ ਹਾਲਾਤ ਦਾ ਜਾਇਜ਼ਾ ਲਿਆ ਜਾਵੇ ਤਾਂ ਦੋਹਾਂ ਰਾਜਾਂ ਵਿਚ 1947 ਦੀ ਵੰਡ ਤੋਂ ਬਾਅਦ ਸਿੱਖਿਆ ਦੇ ਖੇਤਰ ਵਿਚ ਕਈ ਮੀਲ ਪੱਥਰ ਕਾਇਮ ਕੀਤੇ ਗਏ ਹਨ। ਵਾਗੇ ਦੇ ਦੋਵੇਂ ਪਾਸੇ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਅਤੇ ਅਜੇ ਵੀ ਇਹ ਤਬਦੀਲੀਆਂ ਜਾਰੀ ਹਨ। ਇਸ ਦੌਰਾਨ ਦੋਹਾਂ ਸੂਬਿਆਂ ਵਿਚ ਅਣਗਿਣਤ ਵਿਦਵਾਨ ਪੈਦਾ ਹੋਏ ਜਿਨ੍ਹਾਂ ਨੇ ਨਾ ਸਿਰਫ ਆਪਣੇ ਵਤਨ ਦਾ ਨਾਂ ਰੌਸ਼ਨ ਕੀਤਾ ਸਗੋਂ ਦੁਨੀਆਂ ਭਰ ਵਿਚ ਵਿਲੱਖਣ ਪੈੜਾਂ ਪਾਈਆਂ। ਇਸ ਸੰਦਰਭ ਵਿਚ ਗੱਲਬਾਤ ਕੀਤੀ ਜਾਵੇ ਤਾਂ ਭਾਰਤੀ ਪੰਜਾਬ ਨੇ ਵੀ ਸਿੱਖਿਆ ਦੇ ਵਿਸ਼ੇ ਨੂੰ ਖਾਸ ਅਹਿਮੀਅਤ ਦਿੱਤੀ। ਦੇਸ਼ ਦੀ ਵੰਡ ਤੋਂ ਬਾਅਦ ਜਿੱਥੇ ਪੰਜਾਬ ਵਿਚ ਸਕੂਲਾਂ ਦੀ ਗਿਣਤੀ ਚ ਚੋਖਾ ਵਾਧਾ ਹੋਇਆ ਉਥੇ ਸਿੱਖਿਆ ਦੀ ਗੁਣਾਤਮਕਤਾ ਵਿਚ ਵੀ ਵੱਡੇ ਸੁਧਾਰ ਕਰਨ ਲਈ ਉਪਰਾਲੇ ਕੀਤੇ ਗਏ। ਸਾਲ 1971 ਵਿਚ ਪੰਜਾਬ ਵਿਚ ਲੜਕਿਆਂ ਅਤੇ ਲੜਕੀਆਂ ਦੇ ਪ੍ਰਾਇਮਰੀ ਸਕੂਲਾਂ ਦੀ ਗਿਣਤੀ 7258 ਅਤੇ ਮਿਡਲ ਸਕੂਲਾਂ ਦੀ ਗਿਣਤੀ 1060 ਸੀ, ਜਦੋਂ ਕਿ 2009 ਵਿਚ ਇਹ ਗਿਣਤੀ ਵੱਧ ਕੇ ਤਰਤੀਬ ਵਾਰ 14160 ਅਤੇ 3920 ਹੋ ਗਈ। ਇਸੇ ਅਨੁਪਾਤ ਵਿਚ ਸੂਬੇ ਚ ਸਿੱਖਿਆ ਦਾ ਪੱਧਰ ਵੀ ਉੱਚਾ ਹੋਇਆ ਹੈ।

ਪਾਕਿਸਤਾਨ ਤੇ ਹਿੰਦੁਸਤਾਨ ਦੇ ਪੰਜਾਬ ਨੂੰ ਸਿਰਫ ਨਦੀਆਂ, ਇੱਕੋ ਜਿਹੀ ਜ਼ਬਾਨ, ਬੋਲੀ, ਜੀਭ ਦਾ ਸਵਾਦ, ਪਹਿਰਾਵਾ ਹੀ ਨਹੀਂ ਜੋੜਦਾ, ਸਗੋਂ ਫਨਕਾਰ ਵੀ ਜੋੜਦੇ ਨੇ ਜੋ ਅਖੰਡ ਭਾਰਤ ਵਿਚ ਪੈਦਾ ਹੋਏ। ਉਨ੍ਹਾਂ ਦੇ ਮਜ਼ਹਬ ਨੇ ਭਲੇ ਹੀ ਦੋਹਾਂ ਮੁਲਕਾਂ ਵਿਚਕਾਰ ਇਕ ਲਕੀਰ ਪਾ ਦਿੱਤੀ, ਪਰ ਮੌਸਿਕੀ ਨੇ ਉਨ੍ਹਾਂ ਫਨਕਾਰਾਂ ਦੇ ਹੁਨਰ ਨੇ ਦੋਹਾਂ ਮੁਲਕਾਂ ਨੂੰ ਜੋੜੇ ਰੱਖਿਆ, ਦੋਹਾਂ ਮੁਲਕਾਂ ਦੀ ਆਵਾਮ ਨੂੰ ਜੋੜੇ ਰੱਖਿਆ। ਉਂਝ ਵੀ ਮੌਸਿਕੀ ਦਾ ਵਾਸਤਾ ਸਿਰਫ ਜ਼ਬਾਨ ਨਾਲ ਨਹੀਂ ਹੁੰਦਾ, ਰੂਹ ਨਾਲ ਵੀ ਹੁੰਦਾ ਹੈ। ਸ਼ਾਇਦ ਇਹੀ ਕਾਰਨ ਰਿਹਾ ਕਿ ਦੋਹਾਂ ਮੁਲਕਾਂ ਦੀ ਆਵਾਮ ਕੋਲੋਂ ਇਨ੍ਹਾਂ ਫਨਕਾਰਾਂ ਨੂੰ, ਇਨ੍ਹਾਂ ਅਜ਼ੀਮ ਫਨਕਾਰਾਂ ਨੂੰ ਬੇਤਹਾਸ਼ਾ ਮੁਹੱਬਤ ਤੇ ਇੱਜ਼ਤ ਮਿਲੀ। ਸਰਹੱਦਾਂ ਨੂੰ ਤੋੜਦੇ ਹੋਏ ਇਨ੍ਹਾਂ ਦੀ ਆਵਾਜ਼ ਦੋਹਾਂ ਪਾਸੇ ਦੇ ਲੋਕਾਂ ਦੇ ਦਿਲਾਂ ਨੂੰ ਜੋੜ ਕੇ ਰੱਖਦੀ ਰਹੀ। ਅਖੰਡ ਭਾਰਤ ਚ ਕਵਾਲ ਹਮੇਸ਼ਾ ਮਕਬੂਲ ਰਹੇ। ਸਾਬਰੀ ਬੰਧੂ ਹੋਣ ਮਲੇਰਕੋਟਲਾ ਦੇ ਰਹਿਮਤ ਕਵਾਲ ਜਾਂ ਜਲੰਧਰ ਦੇ ਬਸਤੀ ਸ਼ੇਖ ਦੇ ਫਤਿਹ ਅਲੀ, ਹਾਂ ਬਿਲਕੁਲ ਸਹੀ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਵਾਲਿਦ। ਭਾਰਤ ਪਾਕਿਸਤਾਨ ਬਣੇ ਤਾਂ ਬਸਤੀ ਸ਼ੇਖ ਦੇ ਰਹਿਣ ਵਾਲੇ ਫਤਿਹ ਅਲੀ ਬਟਵਾਰੇ ਵੇਲੇ ਪਾਕਿਸਤਾਨ ਦੇ ਲਾਇਲਪੁਰ ਚ ਜਾ ਵਸੇ। ਫਤਿਹ ਅਲੀ ਭਲੇ ਹੀ ਪਾਕਿਸਤਾਨ ਚਲੇ ਗਏ, ਪਰ ਹਿੰਦੁਸਤਾਨ ਦੇ ਪੰਜਾਬੀਆਂ ਦੇ ਦਿਲੋ ਦਿਮਾਗ ਚ ਹਮੇਸ਼ਾ ਰਹੇ। ਜਦੋਂ ਉਹ ਗਾਉਂਦੇ ਆ ਜਾ ਮਾਹੀ ਮੈਂ ਤੈਨੂੰ ਅੱਖੀਆਂ ਉਡੀਕਦੀਆਂ, ਤਾਂ ਨਾ ਉਹ ਪਾਕਿਸਤਾਨ ਦੇ ਹੁੰਦੇ ਤੇ ਨਾ ਹੀ ਉਹ ਹਿੰਦੁਸਤਾਨ ਦੇ। ਫਤਿਹ ਅਲੀ ਦੀ ਯਾਦ ਚ ਜਲੰਧਰ ਹਮੇਸ਼ਾ ਰਿਹਾ, ਤੇ ਸਾਡੀਆਂ ਯਾਦਾਂ ਚ ਫਤਿਹ ਅਲੀ ਸਾਹਿਬ ਹਮੇਸ਼ਾ ਰਹਿਣਗੇ। ਜਿੰਨੀ ਮੁਹੱਬਤ ਉਨ੍ਹਾਂ ਦੀ ਕਵਾਲੀ ਨੂੰ ਹਿੰਦੁਸਤਾਨ ਚ ਮਿਲੀ, ਉਨੀ ਹੀ ਪਾਕਿਸਤਾਨ ਚ। ਬਿਲਕੁਲ ਉਸੇ ਤਰ੍ਹਾਂ 1948 ਚ ਫੈਸਲਾਬਾਦ ਚ ਜਨਮੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਹਿੰਦੁਸਤਾਨੀਆਂ ਦੇ ਦਿਲਾਂ ਚ ਉਹੀ ਜਗ੍ਹਾ ਮਿਲੀ ਜੋ ਫਤਿਹ ਅਲੀ ਖਾਨ ਸਾਹਿਬ ਦੀ ਸੀ। ਜਿੱਥੇ ਉਨ੍ਹਾਂ ਦੇ ਵਾਲਿਦ ਦੀ ਕਵਾਲੀ ਨੇ, ਮੌਸਿਕੀ ਨੇ ਦੋਹਾਂ ਮੁਲਕਾਂ ਨੂੰ ਜੋੜ ਕੇ ਰੱਖਿਆ, ਬਿਲਕੁਲ ਉਸੇ ਤਰ੍ਹਾਂ ਨੁਸਰਤ ਸਾਹਿਬ ਨੂੰ ਸੁਣਦਿਆਂ ਕਦੇ ਲੱਗਿਆ ਹੀ ਨਹੀਂ ਕਿ ਉਹ ਸਰਹੱਦ ਪਾਰ ਰਹਿੰਦੇ ਨੇ। ਫਤਿਹ ਅਲੀ ਖਾਨ ਸਾਹਿਬ ਬਾਰੇ ਪਾਕਿਸਤਾਨ ਚ ਕਿਸੇ ਨੇ ਮਹਿਸੂਸ ਨਹੀਂ ਕੀਤਾ ਕਿ ਉਹ ਸਰਹੱਦ ਪਾਰ ਜਲੰਧਰ ਤੋਂ ਆਏ ਸੀ। ਫਨਕਾਰਾਂ ਦਾ ਕੋਈ ਧਰਮ ਨਹੀਂ ਹੁੰਦਾ, ਸਿਆਸਤ ਤੋਂ ਕੋਹਾਂ ਦੂਰ ਇਹ ਫਨਕਾਰ ਸਾਡਾ ਯਕੀਨ ਪੁਖਤਾ ਕਰਦੇ ਨੇ ਕਿ ਮਾਨਵੀ ਹਕੂਕ ਸਭ ਤੋਂ ਉੱਪਰ ਨੇ, ਕਿ ਨਫ਼ਰਤ ਤੋਂ ਵੱਡੀ ਮੁਹੱਬਤ ਹੁੰਦੀ ਹੈ, ਸਿਆਸਤ ਤੇ ਹਕੂਮਤ ਤੋਂ ਵੱਡੀ ਆਵਾਮ ਹੁੰਦੀ ਹੈ। ਸ਼ਾਇਦ ਇਸੇ ਮੁਹੱਬਤ ਸਦਕਾ ਸਾਡੇ ਅਭਿਨੇਤਾ ਦਲੀਪ ਕੁਮਾਰ ਉਰਫ ਯੂਸੁਫ ਅਲੀ ਖਾਨ ਦਾ ਪੁਸ਼ਤੈਨੀ ਘਰ ਅੱਜ ਵੀ ਪਿਸ਼ਾਵਰ ਚ ਜੀਂਦਾ ਹੈ। ਹਾਲ ਹੀ ਚ ਦਲੀਪ ਸਾਹਿਬ ਦੇ ਉਸ ਪੁਸ਼ਤੈਨੀ ਘਰ ਨੂੰ ਨੈਸ਼ਨਲ ਹੈਰੀਟੇਜ ਘੋਸ਼ਿਤ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਵਜ਼ੀਰ ਆਜ਼ਮ ਨੇ ਜਦ ਇਸ ਘਰ ਨੂੰ ਹੈਰੀਟੇਜ ਵਾਂਗ ਸਾਂਭਣ ਦੀ ਗੱਲ ਕੀਤੀ, ਤਾਂ ਪਾਕਿਸਤਾਨ ਹਿੰਦੁਸਤਾਨ ਦੇ ਨਜ਼ਦੀਕ ਆਉਣ ਦੀ ਉਮੀਦ ਨੂੰ ਜਗਾ ਗਏ। ਦਲੀਪ ਸਾਹਿਬ ਦੇ ਘਰ ਨੂੰ ਨੈਸ਼ਨਲ ਮਿਊਜ਼ੀਅਮ ਬਣਾਉਣ ਦੀ ਗੱਲ ਵੀ ਚੱਲ ਰਹੀ ਹੈ। ਇਸ ਨੂੰ ਹੈਰੀਟੇਜ ਬਣਾਉਣਾ ਦੋਹਾਂ ਮੁਲਕਾਂ ਦੇ ਰਿਸ਼ਤੇ ਨੂੰ ਨਵੇਂ ਸਾਹ ਦੇਣ ਵਰਗਾ ਹੈ, ਜਿਸਦੀ ਹਿਮਾਇਤ ਪਾਕਿਸਤਾਨ ਦੀ ਆਵਾਮ ਨੇ ਵੀ ਕੀਤੀ। ਕਹਿੰਦੇ ਨੇ ਕਿ ਇੱਕ ਵਾਰ ਫਤਿਹ ਅਲੀ ਖਾਨ ਸਾਹਿਬ ਤੋਂ ਕਿਸੇ ਨੇ ਪੁੱਛਿਆ ਕਿ ਆ ਜਾ ਮਾਹੀ ਵੇ ਤੈਨੂੰ ਅੱਖੀਆਂ ਉਡੀਕਦੀਆਂ, ਤੁਸੀਂ ਕਿਸ ਦੀ ਯਾਦ ਚ ਗਾਉਂਦੇ ਹੋ? ਤਾਂ ਉਨ੍ਹਾਂ ਕਿਹਾ, ਉਨ੍ਹਾਂ ਗਲੀਆਂ ਦੀ ਯਾਦ ਚ ਜਿੱਥੇ ਮੇਰਾ ਬਚਪਨ ਬੀਤਿਆ, ਜਿੱਥੇ ਮੈਂ ਜਵਾਨ ਹੋਇਆ। ਇੱਕ ਵਾਰ ਉਨ੍ਹਾਂ ਦੇ ਸ਼ਹਿਰ ਯਾਨੀ ਸਾਡੇ ਜਲੰਧਰ ਚ ਹਾਕੀ ਦਾ ਮੈਚ ਸੀ। ਪਾਕਿਸਤਾਨੀਆਂ ਨੂੰ ਵੀਜ਼ਾ ਆਸਾਨੀ ਨਾਲ ਮਿਲ ਗਿਆ ਸੀ। ਕਹਿੰਦੇ ਨੇ ਕਿ ਉਨ੍ਹਾਂ ਹਰ ਪਾਕਿਸਤਾਨੀ ਨੂੰ ਕਿਹਾ ਕਿ ਬਸਤੀ ਸ਼ੇਖ ਦੀਆਂ ਤਸਵੀਰਾਂ ਲੈ ਕੇ ਆਉਣਾ, ਉੱਥੇ ਦੇ ਰਸਤਿਆਂ, ਬਾਜ਼ਾਰਾਂ ਤੇ ਲੋਕਾਂ ਨੂੰ ਜ਼ਰੂਰ ਪੁੱਛਣਾ ਕਿ ਉਹ ਫਤਿਹ ਅਲੀ ਨੂੰ ਯਾਦ ਕਰਦੇ ਨੇ। ਇਸ ਤਰ੍ਹਾਂ ਬੜੇ ਗੁਲਾਮ ਅਲੀ ਖਾਨ ਸਾਹਿਬ ਜਾਂ ਫਤਿਹ ਅਲੀ ਖਾਨ ਸਾਹਿਬ ਦੀ ਗੱਲ ਨਹੀਂ, ਸਗੋਂ ਉਹ ਸਾਰੇ ਲੋਕ ਜੋ ਬਟਵਾਰੇ ਤੋਂ ਬਾਅਦ ਪਾਕਿਸਤਾਨ ਗਏ ਜਾਂ ਉਧਰੋਂ ਲੋਕ ਹਿੰਦੁਸਤਾਨ ਆਏ, ਮੰਨਦੇ ਨੇ ਕਿ ਉਨ੍ਹਾਂ ਨੂੰ ਬਹੁਤ ਮੁਹੱਬਤ ਮਿਲੀ। ਕੁਝ ਸਮਾਂ ਪਹਿਲਾਂ ਪਾਕਿਸਤਾਨ ਵਿਚ ਇਕ ਫਿਲਮ ਦੀ ਸ਼ੂਟਿੰਗ ਲਈ ਗਏ ਓਮਪੁਰੀ ਕਹਿੰਦੇ ਨੇ ਕਿ ਲੋਕ ਪੁੱਛਦੇ ਸੀ, ਤੁਸੀਂ ਹਿੰਦੁਸਤਾਨ ਤੋਂ ਆਏ ਹੋ, ਤੁਸੀਂ ਸਾਡੇ ਮਹਿਮਾਨ ਹੋ। ਬਹੁਤ ਮੁਹੱਬਤ ਉਨ੍ਹਾਂ ਨੂੰ ਦਿੱਤੀ ਗਈ। ਸਿਰਫ ਓਮਪੁਰੀ ਹੀ ਨਹੀਂ, ਇਕ ਕਾਨਫਰੰਸ ਲਈ ਪਾਕਿਸਤਾਨ ਦੇ ਪੰਜਾਬ ਚ ਗਏ ਪੱਤਰਕਾਰ ਦਾ ਕਹਿਣਾ ਸੀ ਕਿ ਬੰਦ ਬਾਜ਼ਾਰ ਚ ਤੇ ਪੁਰਾਣੀ ਬੰਦ ਹੋ ਚੁੱਕੀ ਕਰੰਸੀ ਨੂੰ ਇਕ ਦੁਕਾਨਦਾਰ ਨੇ ਇਹ ਕਹਿੰਦੇ ਹੋਏ ਰੱਖ ਲਿਆ, ਕੋਈ ਨਹੀਂ, ਤੁਸੀਂ ਹਿੰਦੁਸਤਾਨ ਤੋਂ ਆਏ ਹੋ, ਸਾਡੇ ਮਹਿਮਾਨ ਹੋ, ਸਾਡੇ ਆਪਣੇ ਹੋ। ਆਵਾਮ ਆਮ ਲੋਕਾਂ ਵਿਚਾਲੇ ਇਹ ਆਪਣਾਪਨ ਯਕੀਨ ਰੱਖਣ ਨੂੰ ਮਜਬੂਰ ਕਰਦਾ ਹੈ ਕਿ ਦੋਹਾਂ ਮੁਲਕਾਂ ਦੀ ਆਵਾਮ ਦੇ ਦਿਲਾਂ ਚ ਅੱਜ ਵੀ ਮੁਹੱਬਤ ਹੈ। ਜਿਸ ਦਿਨ ਸਿਆਸੀ ਬਾਦਲ ਛੱਡ ਜਾਣਗੇ, ਦੋਹਾਂ ਮੁਲਕ ਹੱਸਦੇ ਮੁਸਕੁਰਾਉਂਦੇ ਨਜ਼ਰ ਆਣਗੇ, ਬਿਲਕੁਲ ਇੱਕੋ ਸਾਥ। ਜਾਵੇਦ ਅਖਤਰ ਸਾਹਿਬ ਦਾ ਗੀਤ ਇੱਥੇ ਯਾਦ ਆਉਂਦਾ ਹੈ ਕਿ ਪੰਛੀ ਨਦੀਆਂ ਪਵਨ ਕੇ ਝੋਕੇ, ਕੋਈ ਸਰਹੱਦ ਨਾ ਇਨ੍ਹੇ ਰੋਕੇ, ਸਰਹੱਦ ਤੋਂ ਇਨਸਾਨੋ ਕੇ ਲੀਏ ਹੈ, ਕਿਆ ਪਾਇਆ ਹਮਨੇ ਔਰ ਤੁਮਨੇ ਇਨਸਾਨ ਹੋ ਕੇ। ਸਿਆਸੀ ਸਾਜਿਸ਼ਾਂ ਸੱਤਾ ਦੇ ਤਵੇ ਤੇ ਸੇਕੀਆਂ ਜਾਂਦੀਆਂ, ਨਫ਼ਰਤਾਂ ਦੀਆਂ ਰੋਟੀਆਂ ਇਕ ਪਾਸੇ, ਦੋਹਾਂ ਮੁਲਕਾਂ ਦਾ ਮੌਸਿਕੀ ਦਾ ਸਾਥ, ਆਵਾਮ ਦੀ ਆਪਸੀ ਮੁਹੱਬਤ ਇਕ ਪਾਸੇ, ਇਸ ਯਕੀਨ ਦੇ ਨਾਲ ਕਿ ਇਕ ਦਿਨ ਨਫ਼ਰਤ ਮੁਹੱਬਤ ਕੋਲੋਂ ਹਾਰ ਜਾਏਗੀ।

ਦਲਜੀਤ ਦੋਸਾਂਝ ਦੇ ਗਾਏ ਇਸ ਗੀਤੇ ਨਾਲ ਹੀ ਸਮੇਂ ਤਮੰਨਾ ਦਾ ਸਿਲਸਿਲਾ ਇੱਥੇ ਖਤਮ ਹੁੰਦਾ ਤੇ ਨਾਲ ਹੀ ਦੇਸ਼ ਪੰਜਾਬ ਮਜਲਿਸ ਵੀ ਇੱਥੇ ਖਤਮ ਹੁੰਦੀ ਦੇ ਦਿਓ ਆਸ਼ਾ ਨੂੰ ਇਜਾਜ਼ਤ।

ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ

ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ। ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂਜਕ ਗੰਢੀ ਸਤਵਟ ਇਹ ਜਨਵ ਜੀ ਕਹਾਈ ਦਾ ਪਾਂਡੇ ਖਤ ਨਾ ਹੋ ਟੁੱਟੇ ਨਾ ਮਰ ਲੱਗੇ ਨਾ ਹੋ ਜਲ ਨਾ ਜਾਏ ਤਾਂ ਸੁਮਾਨ ਸੁਨਾਨ ਕਾ ਜੋਗਲ ਚੱਲੇ ਪਾਏ ਚੌਂਕਣ ਮੂੰਹ ਆਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰੂ ਬ੍ਰਾਹਮਣ ਥੀਆ ਉਹ ਮੂਹਾ ਚੜ ਪਿਆ ਨਿਤ ਗਾ ਗਿਆ
1: ਮਹਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸੁਜੀ ਨਾਲ ਕੱਤੀਆਂ ਬੰਮਣ ਵੱਟਿਆ ਇੱਕੋ ਬੱਕਰਾ ਰਿਨ

ਮਹਲਾ ਪਹਿਲਾ ਨਾ ਮੰਨੀਏ ਭਤੁ ਭਜੇ ਸਾਲਾ ਹੀ ਸੰਸੂਤ ਦਰ ਗਏ ਅੰਦਰ ਪਾਈਏ ਤਦ ਨਾ ਤੂੰ ਸਪੂਤ ਮਹਲਾ ਪਹਿਲਾ ਤਦ ਨਾ ਇੰਦਰੀ ਤਦ ਨਾ ਨਾਰੀ ਪਲਕੇ ਚੁੱਕ ਪਵੇ ਨਿਟਦਾਰੀ ਤਦ ਨਾ ਪੈਰੀ ਤਦ ਨਾ ਹੱਥੀ ਤਦ ਨਾ ਜੇਵਾ ਤਦ

0: ਮੈਂ ਭਾਵੈ ਸੋ ਕਰੇ ਮਨ ਜੰਦਿਆ ਸੋ ਫਲ ਪਾਏ ਸੀ ਤਾਂ
1: ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮਨੇ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ ਕਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ।

0: टिका ते जमाली तान मले शाखाई अंतर पूजा पड़क ते संजम तुरका पाई छोटी ले पखंडा नाम लिया जाय तरंदा
1: बोला पहला मानस कने करी नवाज श्री भगवान दंगल ताक दंगल ब्राह्मण पूरा ना दोना प्यावे ईसा उड़ी रास कुड़ा वापार कुड़ बोल करे आहार शर्म धर्म का डेरा दू ਉੜ ਰਹਿਆ ਭਰਪੂਰ ਮੱਥੇ ਟਿੱਕਾ ਤੇ ਟੋਤੀ ਕਖਾਈ ਹੱਥ ਸ੍ਰੀ ਜਗਤ ਕਸਾਈ ਮੱਥੇ ਟਿੱਕਾ ਤੇ ਟੋਤੀ ਕਖਾਈ ਹੱਥ ਸ੍ਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਨੇਸ਼ ਧਾਨ ਲੈ ਪੂਜੇ ਪ੍ਰਾਣ ਭਾਗਿਆ ਗਿਆ ਗੁੱਡਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕਦੀ ਕਾਰ ਉੱਪਰ ਆਏ ਬੈਠੇ ਕੂੜਿਆ
0: ਮਸ ਪਿੱਟੇ ਵੇ ਮਸ ਪਿੱਟੇ ਉਹਨੂੰ ਸਾਡਾ ਪਿੱਟੇ ਤਨ ਪਿੱਟੇ ਫੇਰ ਕਰੇ ਮਨ ਝੂਠੇ ਚੁਲੀ ਪ੍ਰੇਮ ਕੋ ਨਾਨਕ ਸੱਚ ਤਿਆਈਏ
1: ਸੱਚ ਪਾਈਏ ਪੌੜੀ ਚਿੰਤੇ ਅੰਦਰ ਸਭ ਕੋਲੋਂ ਆਪੇ ਹੀ ਕਰਨ ਕਰਾਈ ਦਾ ਵਟੋ

ਪੌੜੀ ਚ ਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵਡਮੇਦਨੀ ਸਿਰਾ ਸਿਰ ਧੰਦੇ ਲਾਇਂਦਾ ਨਗਰੂ ਪੱਠੀ ਜੈ ਕੁਰੇ ਸੁਲਤਾਨ।

0: ਸਥਾਨੇ ਤਾਣ ਸਥਾਨ
1: ਸੁਣੋ ਮਹਲਾ ਪਹਿਲਾ ਜੇ ਮਹਾਤਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਿਸ਼ਨ ਜਾਣੀਏ ਪਿਤਰੀ।

ਸਿਰ ਨਹਾਉਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖੋਸਾ ਨਿਤ ਨਿਤ ਹੋਏ ਗੁਆਰ ਸੁਚੇ ਨਾ ਕੇ ਬਹਿਣ ਜਮਿੰਡਾ ਧੋਏ ਸੁਚ ਸਹੀ ਨਾਨਕਾ ਜਿਨ ਮਨ ਵਸਿਆ।

0: ਸਾਰਿਆ ਕਰਮ ਸਾਰਿਆ ਜੋ ਬਣਹਾਰਿਆ ਜੋ ਬਣਹਾਰਿਆ ਜੋ ਬਣਹਾਰ
1: ਪੌੜੀ ਤੁਰੇ ਪਲਾਣੇ ਪਾਉਣ ਵੇ ਘਰ ਰੰਗੀ ਹਰਮ ਸਵਾਰਿਆ ਕੋਠੇ ਮੰਡੇ ਮਾੜੀਆਂ ਲਾਏ ਬੈਠੇ ਘਰ ਪਸਾਰਿਆ ਚੀਜ ਕਰਨ ਮਨ ਪਾਉਣ ਦੇ ਹਰ ਬੁੱਝਣ ਨਾ ਹੀ ਹਾਰਿਆ ਘਰ ਫੁਰਮਾਇਸ ਖਾਇਆ ਵੇਖ ਮਹਿਲਤ ਮਨ ਵਿਸਾਰਿਆ ਜਰ ਆਈ ਜੋ ਬਣਹਾਰਿਆ ਜਰ ਆਈ।

0: ਤੇਲਾ ਜੇਕਰ ਸੂਤਕ ਮੰਗੇ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਅੱਜ ਥਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪੇ ਰਸੋਏ ਨਾਨਕ ਸੂਤਕੇ ਮਨ ਉਤਰੇ ਜਾਨ ਉਤਾਰੇ ਧੋਏ
1: ਮਨ ਦਾ ਸੂਤਕ ਲੋਕ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰਿਆ ਪਰਤਣ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾ ਨਾਨਕ ਹੰਸਾ ਆਦਮੀ ਬਦੇ ਜੰਮ ਪੁਰਜਾ
0: ਮਹਲਾ ਪਹਿਲਾ ਸਭ ਸੂਤ ਭਰਮ ਹੈ।

ਪੌੜੀ ਸਤਿਗੁਰ ਵੱਡਾ ਕਰਸਨਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹ ਮੇਲੇ ਤਾਂ ਨਦਰਿਆਈਆਂ ਜਾਤ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ।

ਪੰਡ ਮੁਆ ਪੰਡ ਭਾਲੀਏ ਪੰਡ ਹੋਵੇ ਬੰਧਾਨ ਸੋ ਕਿਉਂ ਬੰਦਾ ਆਖੀਐ ਜਿਤ ਜੰਮਹਿ ਰਾਜਾਨ ਪੰਡੋ ਹੀ ਪੰਡ ਉਪਜੇ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਲਾ ਸਾ ਲਾਹੀ ਐ ਭਗਤ ਚਾਰ ਨਾਨਕ ਤੇ ਮੁਖ ਉਜਲੇ ਤੁਮ ਸੱਚੇ ਦਰਬਾਰ।

ਪੌੜੀ ਸਭ ਕੋ ਆਖੇ ਆਪਣਾ ਜਿਸ ਰਾਹੀਂ ਸੋ ਚੁਣ ਕੱਢਿਆ ਕੀਤਾ ਆਪੋ ਆਪਣਾ ਪਹੀ ਲੇਖਾ ਸੰਡਿਆ ਜਾ ਰਹਿਣਾ ਨਾਹੀ ਐਪ ਜਗਦਾ ਕਾਇਤ ਗਾਰਬ ਹੰਡੀਐ ਮੰਦਾ ਕਿਸੇ ਨਾ ਆਖੀਏ।

ਅੰਦਰੋਂ ਝੂਠੇ ਪਹਿਜ ਬਾਹਰ ਦੁਨੀਆ ਅੰਦਰ ਫੈਲ ਅਸਰ ਤੀਰਥ ਜੇ ਨਾਵੇ ਉਤਰੇ ਨਾ ਹੀ ਮੈਲ ਜਿਨ ਪਟੇ ਅੰਦਰ ਬਾਹਰ ਕੁਦਰਤੇ ਆਪਣੇ ਸੰਸਾਰ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਸੇ ਰੰਗ ਰੋਵੇ ਚੁਪਤੀ ਕਰ ਜਾ ਹੈ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਦਰਵਾਜ ਉਪਰ ਖਰਚ ਮੰਗਾ ਜਾਵੇ ਦੇ ਤਾਂ ਖਾ ਹੈ ਵਿਵਾਨੇ ਕੋਟਲ ਏਕਾ।